0: ਸਿਕਾ ਜੀ ਮੈਂ ਹਾਂ ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ
1: ਆਲਿਫ ਸਨੋ ਰੇਡੀਓ ਨੈਟਵਰਕ ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ

Manie Vera. ਸੁਣਿਓ ਕਿਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਦੇਖੋ ਯਾਰ ਮੇਰੇ ਪਾਸ ਨਾ ਆਈਫੋਨ 13 ਪ੍ਰੋ ਮੈਕਸ ਹੈ ਓਕੇ ਸੋ ਇਹ ਆਪਕੋ ਪਤਾ ਹੈ ਕਿ ਕਿਤੇ ਸਾਲ ਹੋ ਗਏ ਹੋਣਗੇ ਆਲਮੋਸਟ 4 ਸਾਲ ਹੋ ਗਏ ਹੈ 4 ਜਾਂ ਭਾਵੇਂ ਪਤਾ ਨਹੀਂ ਕਾਊਂਟ ਭੁੱਲ ਗਈ ਹੂੰ ਮੈਂ ਠੀਕ ਹੈ 4 ਜਾਂ 5 ਸਾਲ ਪਹਿਲੇ ਮੈਨੇ ਇਹ ਫੋਨ ਜੋ ਥਾ ਵੋ ਲਿਆ ਥਾ ਐਂਡ ਟੂ ਬੀ ਵੈਰੀ ਓਨੈਸਟ ਮੇਰਾ ਇਹ ਫੋਨ ਹੈ ਬਿਲਕੁਲ ਸਹੀ ਕੰਮ ਕਰ ਰਿਹਾ ਹੈ ਲੇਕਿਨ ਮੈਨੂੰ ਲੱਗਦਾ ਹੈ ਕਿ ਕਹੀਂ ਨਾ ਕਹੀਂ ਲੋਕੋ ਮੇ ਨਾ ਉਹ ਬਹੁਤ ਜ਼ਿਆਦਾ ਵੋ ਹੋ ਗਈ ਹੈ ਕਿ ਯਾਰ ਜਬ ਨਵਾਂ ਆਈਫੋਨ ਜੋ ਹੈ ਵੋ ਲਾਂਚ ਹੋਗਾ ਹਰ ਕਿਸੀ ਕੇ ਪਾਸ ਜੋ ਹੈ ਵੋ ਹੋਣਾ ਚਾਹੀਏ ਟੂ ਬੀ ਵੈਰੀ ਓਨੈਸਟ ਮੈਂ ਇਸ ਦੌੜ ਮੈਂ ਬਿਲਕੁਲ ਵੀ ਨਹੀਂ ਹੂੰ ਮੈਂ ਇਸ ਮਾਮਲੇ ਮੈਂ ਬਹੁਤ ਜ਼ਿਆਦਾ ਲੇਜ਼ੀ ਹੂੰ ਕਿ ਨਵਾਂ ਫੋਨ ਲੈਣਾ ਪੜੇਗਾ ਉਸਮੇ ਨਈ ਸੈਟਿੰਗਸ ਕੜੀ ਕਰਨੀ ਪੜੇਗੀ ਸਾਰੀ ਚੀਜ਼ੇ ਟ੍ਰਾਂਸਫਰ ਕਰਨੀ ਪੜੇਗੀ ਐਂਡ ਟੂ ਬੀ ਵੈਰੀ ਓਨੈਸਟ ਮੇਰਾ ਇਹ ਫੋਨ ਇਕਦਮ ਬੜੀਆ ਕੰਮ ਕਰ ਰਿਹਾ ਔਰ ਮੇਰਾ ਕੋਈ ਵੀ ਮਨ ਨਹੀਂ ਹੈ ਫੋਨ ਕੋ ਚੇਂਜ ਕਰਨੇ ਕਾ ਕਿ ਠੀਕ ਹੈ ਨਵਾਂ ਮਾਡਲ ਆ ਰਿਹਾ ਹੈ ਹਰ ਕੋਈ ਇਸ ਕੋ ਬੋਲ ਰਿਹਾ ਅਰੇ ਇਹ ਵਾਲਾ ਕਲਰ ਵੋ ਵਾਲਾ ਕਲਰ ਇਹ ਨਵਾਂ ਫੀਚਰ ਨੇ ਟੂ ਬੀ ਮਤਲਬ ਮੇਰੇ ਕੋ ਨਹੀਂ ਮਨ ਕਰਤਾ ਹੈ ਫੋਨ ਚੇਂਜ ਕਰਨੇ ਕਾ ਆਪ ਮੇ ਸੇ ਕਿਤਨੇ ਲੋਕ ਹੈ ਜੋ ਕਿ ਮੇਰੇ ਸਾਥ ਅਗਰੀ ਕਰਤੇ ਹੈ ਕਿ ਵੋ ਇਸ ਲਈ ਨਹੀਂ ਫੋਨ ਆਪਣਾ ਚੇਂਜ ਕਰ ਰਹੇ ਕਿਉਂਕਿ ਬਹੁਤ ਸਾਰਾ ਤਾਮ ਜਾਮ ਕਰਨਾ ਪੜੇਗਾ ਇਸ ਇੱਕ ਫੋਨ ਮੇ ਬਹੁਤ ਸਾਰੀ ਚੀਜ਼ੇ ਆਪਣੇ ਸੈੱਟ ਕਰਕੇ ਰੱਖੀ ਹੋਈ ਹੈ ਜਬ ਨਵਾਂ ਫੋਨ ਲੇਂਗੇ ਤੋ ਫਿਰ ਸਭ ਕੁਛ ਸਿਰੇ ਸੇ ਕਰਨਾ ਪੜੇਗਾ ਸੱਚੀ ਬਤਾ ਰਹੀ ਹੂੰ ਮੇਰਾ ਬਿਲਕੁਲ ਮਨ ਨਹੀਂ ਕਰਤਾ ਆਪਕਾ ਕਿਆ ਕਹਿਣਾ ਹੈ